ਸਿਖਾਇਆ ਨਾ ਕਾਰਿਕ੍ਰਮ ਹੋ ਅਕੜਾ ਆਈ ਮੈਂ ਚਬਨ ਲਗੇ ਨਾ ਲਿੰਗ ਬੇਟਾ ਜੋ ਕਿਨ ਮਹਿੰਦਰ ਗੋਈ ਸਭਿਨ ਕੋ ਅਲਿੰਗ ਪੇ ਤੇ ਜੋਹਾਰ ਜਾ ਦਿਨ ਲਿਖਾ ਗਏ ਇਸ ਪੂਰੇ ਲਿੰਗ ਸਗਮ ਅਗਤੜੇ ਇਹਨਾਂ ਕੋ ਮਿਯਨ ਮਿਯਤ ਲਿੰਗ ਆਈ ਮੈਂ ਚਬਨ ਨਾ ਆਇਮ ਲਗੇ ਐਫਐਮ ਰੇਡੀਓ ਜਪਾਰੇ ਤੈਨ ਬਨ ਚੇਮਰ ਨਾ ਤਰੰਗ ਬਨ ਜਪਾ ਜੋ ਨੇ ਅੰਡਾ ਦਾ ਇਲਾ ਆਈ ਮੈਂ ਚਬਨ ਲਿੰਗ ਸਭੀ ਕੋ ਤੇ ਆਇਆਰ ਅਟਕਰ ਜਗਰ ਅੰਡ ਰਿਆ ਬਿਸੇ ਦੋ ਮਿਨਾ ਜੋ ਦਰੂ ਕੋ ਰਵਕੇ ਤੇ ਲਪਾ ਇੜੀ ਤਿਆ ਜੋ ਦਰੂ ਮੈਨੇ ਰਦੋ ਇਸ ਪੂਰੇ ਮਿਨਾ ਜੈਸੇ ਓਲੀ ਲੀਚੀ ਅਨਾਰ ਅਮਰੂਦ ਨਿੰਬੂ ਇਮਾਨ ਇਮਾਨਾ ਕੋ ਨਿਆ ਕੋ ਸਭੇ ਜਾਓ ਜੋ ਦਰੂਗੇ ਉਹਨਾਂ ਜੋ ਦਰੂ ਏ ਤੇ ਅਬਨ ਜੁਮੇ ਤਿਆ ਦੋ ਇਸ ਪੂਰੇ ਅਬਨ ਨਮੇ ਗਿਆ ਉਹਨਾਂ ਇਨਸਾਤ ਰੇ ਨਿਆ ਅਬਨ ਅਕਰਿੰਗ ਕੇ ਤਰੀਓ ਨਿਆ ਤੇ ਪੈਸਾ ਟਕਾ ਕੋ ਬਨ ਅਰਜਾਉ ਦਈਏ ਇਹਨਾਂ ਲੇਖਾਤੇਗੇ ਨਿਨ ਜੋ ਦਰੂਰੇ ਇਸ ਪੂਰੇ ਲਾਪਾ ਮੇਨਾ ਨਾ ਬੋਲੇ ਲਿਆ ਉਲੀ ਕੋ ਅਬਨ ਬੁਗਿਨ ਜਿਨਿਸ ਬੇਨ ਰੁਹਾਨਾ ਮਰੰਗੀ ਤੇ ਉਹਨਾਂ ਨਗੋਲ ਇਹਨ ਲੇਖਾ ਲੀਚੀ ਅਨਾਰ ਨਿਆ ਕੋ ਸਭੀ ਇਸੁ ਗਨੁਗਨ ਜੋ ਦਰੂ ਕੋ ਤਨਾ ਨਿਨਾ ਕੋ ਲੱਲੇ ਰਦਬੋ ਨਾ ਅਬੋ ਅਨਾਰ ਲੀਚੀ ਉਲੀ ਨਿੰਬੂ ਨਿਨਾ ਸੀਜਨ ਰੇ ਜੋ ਇਹਨੇ ਤੇ ਨਿਨਾ ਇਸ ਪੂਰੇ ਬਿਨ ਅਖਰੀਂ ਦਈਏ ਨਿੰਬੂ ਦੋ ਬਰਮਸੀ ਨਿੰਬੂ ਕੋ ਬਿਟਾਓ ਕਾਗਜ ਨਿੰਬੂ ਨਿਆ ਕੋ ਸਭਿਨ ਸਮੇ ਨਿਆ ਇਸ ਗੁਣਗਨ ਗਿਆ ਇਹਨ ਲੇਖਾਤੇ ਨਿਆ ਜੋ ਦਰੂ ਕੋ ਤੇ ਆਬੋ ਇਸ ਪੂਰੇ ਲਾਭ ਲਾਪਾ ਕੋ ਨਮੋ ਆ ਅਡ ਨਿਆ ਜੋਮੇ ਤਿਆ ਦੋ ਆਬੋ ਹੋਮੋ ਲਾਗਿਡੋ ਇਸ ਦਰਕਾਰ ਚਿਨੇ ਮੈਂਤੇ ਚੇ ਜੋ ਦਰੂ ਰੇ ਅਡ ਜਵਾਕਨ ਤਿਆ ਇਹਨਾਂ ਜਮਕੇ ਰੇ ਆਬੋ ਅਲਗ ਅਲਗ ਜੋਰੇ ਅਲਗ ਅਲਗ ਵਿਟਾਮਿਨ ਕੈਲਸ਼ੀਅਮ ਮੈਨ ਲਿਖਣਾ ਕੋ ਬਿਟਾਓ ਅਨ ਇਹਨਾਂ ਤੇ ਪ੍ਰੋਟੀਨ ਲਿਖਣਾ ਕੋ ਇਹਨਾਂ ਮੈਨਤੇ ਅਤੇ ਨਿਨ ਜੋ ਤਿਆ ਕੋਦੋ ਅਬੂ ਜੋਮੇ ਤਿਆ ਸੀਜਨ ਰੇ ਸਭਿਨ ਲਿਖਣ ਜੋ ਜੋਮੇ ਤੇ ਹੋਵਾ ਲੀਚੀਓ ਉਲੀਓ ਅਡ ਬਿੰਦੀਓ ਖੇਲਾਓ ਮੈਨ ਲਿਖਾ ਇਮਨ ਮਨਾ ਕੋ ਸਭਿਨ ਅਨਰਦੋ ਮਾਰ ਅਬੰਤਾ ਰੇ ਇੰਕਨ ਟਾਇਟ ਕੋ ਮਿਨਾ ਅਨਰਦੋ ਇਹਨਾਂ ਕੋ ਰੋਤਾ ਬੈਨਾ ਦੋ ਰੋਹਤਿਆ ਨੇ ਸਮੇ ਇਸ ਬੁਗਿਨੇ ਤਿਵਾ ਕਨਾ ਅਡ ਨਿਨ ਸਮੇ ਰੇਗੇ ਨਿਆ ਕੋ ਰੋਹਤ ਰਦੋ ਬੁਗਿਲ ਕਤੇ ਜੀਡੂਆ ਚੇ ਅਬਨ ਜੰਗ ਤਬਨ ਰੋਆ ਸੁਕੋ ਤਨ ਇਯਾ ਕਲਮੀ ਵਾਲਾ ਸਭਿਨੇ ਗੇ ਠੀਕੇ ਮਿੰਦੋ ਨਿਆ ਅਬਨ ਰੋਹਤਿਆ ਲਗਿਨ ਦੁੜਕ ਬਨ ਉਰ ਤਿਆਰ ਤਰਦੋ ਨਿਆ ਕੋ ਰੋਹ ਬਨ ਅਡੋ ਨਿਆ ਤੋ ਪੂਰੇ ਤੋ ਪੂਰੇ ਲਪਾ ਇਡੀ ਤਿਆ ਉੜੋਈ ਬਨ ਤਿਸਿੰਗੇ ਅਟਕਰ ਜਗਰ ਦੋ ਨਿਨ ਮੁਲ ਰੇਗੇ ਮਰ ਚਬਾਓ ਤਨਾ ਇਲਾ ਅਡੋ ਜੁਕਾ ਅਯਰ ਪਾਲਿੰਗ ਇਲਾਦਾਰ ਬੇਨਾ ਜੇ ਅਬੂ ਹੈਰੋ ਪੁਰਬ ਰਿਯਾ ਦੁਰਾਲਿੰਗ ਆਈ ਮਚੇ ਬੇਨਾ।